0: ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ। ਇਹ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ। ਇਹਨੂੰ ਸੁਣਨ ਵਾਸਤੇ ਤੁਸੀਂ ਫ੍ਰੀ ਔਨ ਏਅਰ ਰੇਡੀਓ ਸਿਡਨੀ ਵੈਸਟ 'ਚ ਟਿਊਨ ਕਰਕੇ 99.9 FM ਦੀ ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ। ਇੰਟਰਨੈਟ ਦੇ ਮਾਧਿਅਮ www.sWR999.com.au। ਪ੍ਰੋਗਰਾਮ 'ਚ ਹਿੱਸਾ ਬਣਨ ਵਾਸਤੇ ਫੋਨ ਨੰਬਰ 9676369999। ਤੁਹਾਡਾ ਆਪਣਾ ਪ੍ਰੋਗਰਾਮ, ਜ਼ਰੂਰ ਹਿੱਸਾ ਬਣ ਕੇ ਤੁਸੀਂ ਆਪਣੀ ਆਵਾਜ਼ ਕਮਿਊਨਿਟੀ ਤੱਕ ਪਹੁੰਚਾ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਕਿ ਕਮਿਊਨਿਟੀ ਤੱਕ ਉਸ ਆਵਾਜ਼ ਪਹੁੰਚਾਉਣ ਦਾ ਕੋਈ ਫਾਇਦਾ ਹੋ ਗਿਆ ਤਾਂ ਜ਼ਰੂਰ ਪਹੁੰਚਾ ਸਕਦੇ ਹੋ। ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਦੱਸਿਆ ਕਰੋ। ਇਸ ਪ੍ਰੋਗਰਾਮ 'ਚ ਜਿਹੜੀ ਵੀ ਗੱਲਬਾਤ ਕੀਤੀ ਜਾਂਦੀ ਹੈ ਸਿਰਫ ਮਨੋਰੰਜਨ ਵਾਸਤੇ ਜਾਂ ਕੁਛ ਇਨਫੋਰਮੇਸ਼ਨ, ਕਿਸੇ ਨੂੰ ਲਗਾ ਕੇ ਕਿਸੇ ਦੇ ਅਗੇਂਸਟ ਨਹੀਂ ਬੋਲੀ ਜਾਂਦੀ। ਬੋਲਦੇ ਸਮੇਂ ਕੁਛ ਗੱਲਾਂ ਕਈ ਵਾਰੀ ਵੱਧ ਘੱਟ ਵੀ ਬੋਲ ਹੋ ਸਕਦੀਆਂ, ਕਿਸੇ ਨੂੰ ਨਹੀਂ ਵੀ ਚੰਗੀਆਂ ਲੱਗ ਸਕਦੀਆਂ, ਜ਼ਰੂਰ ਦੱਸਿਆ ਕਰੋ। ਫੋਨ ਨੰਬਰ 02-9676-3999। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ। ਚਲੋ ਕੁਛ ਗੱਲਾਂ ਸੁਣਦੇ ਹਾਂ ਜਿਹੜੀਆਂ ਗੱਲਾਂ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਸੁਨੇਹਾ ਦੇ ਕੇ ਜਾਂਦੀਆਂ, ਕੁਛ ਸਮਝਾ ਕੇ ਜਾਂਦੀਆਂ, ਗੱਲਾਂ ਦੇ ਵਿੱਚ ਕੁਛ ਨਿਚੋੜ ਹੁੰਦੇ ਆ। ਉਹਨਾਂ ਨਿਚੋੜਾਂ 'ਚੋਂ ਅਸੀਂ ਦੇਖਣਾ ਕਿ ਸਾਨੂੰ ਇਹ ਨਿਚੋੜ ਕਿੱਦਾਂ ਫਾਇਦਾ ਕਰਨਗੇ, ਸਾਡੇ ਵਾਸਤੇ ਕਿੱਦਾਂ ਇਹਦਾ ਯੋਗਦਾਨ ਆ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਤੱਕ ਪਹੁੰਚਾਉਂਦੇ ਆ, ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ, ਕੋਈ ਮਕਸਦ ਹੋਏਗਾ। ਸੋ ਉਹਨਾਂ ਗੱਲਾਂ ਦੇ ਵਿੱਚੋਂ ਇਹ ਗੱਲਾਂ ਸੁਣਦੇ ਹਾਂ ਇੱਕ ਛੋਟੀ ਜਿਹੀ ਕਹਾਣੀ ਦੇ ਰੂਪ 'ਚ।
1: ਇੱਕ ਪਕਸ਼ੀ ਥਾ ਜੋ ਰੇਗਿਸਤਾਨ ਮੇਂ ਰਹਿਤਾ ਥਾ, ਬਹੁਤ ਬਿਮਾਰ, ਕੋਈ ਪੰਖ ਨਹੀਂ, ਖਾਣੇ ਪੀਣੇ ਕੇ ਲੀਏ ਕੁਛ ਨਹੀਂ, ਰਹਿਣੇ ਕੇ ਲੀਏ ਕੋਈ ਆਸ਼ਰੇ ਨਹੀਂ ਥਾ। ਇੱਕ ਦਿਨ ਇੱਕ ਕਬੂਤਰ ਉਧਰ ਸੇ ਗੁਜ਼ਰ ਰਹਾ ਥਾ। ਉਸ ਬਿਮਾਰ ਔਰ ਦੁਖੀ ਪਕਸ਼ੀ ਨੇ ਕਬੂਤਰ ਕੋ ਰੋਕਾ ਔਰ ਪੂਛਾ, ਤੁਮ ਕਹਾਂ ਜਾ ਰਹੇ ਹੋ? ਉਸਨੇ ਉੱਤਰ ਦਿਆ, ਮੈਂ ਸਵਰਗ ਜਾ ਰਹਾ ਹੂੰ। ਬਿਮਾਰ ਪਕਸ਼ੀ ਨੇ ਕਹਾ, ਕਿਰਪਾ ਮੇਰੇ ਲਈ ਪਤਾ ਕਰੇ, ਮੇਰੀ ਪੀੜਾ ਕਬ ਤੱਕ ਸਮਾਪਤ ਹੋ ਜਾਏਗੀ? ਕਬੂਤਰ ਨੇ ਕਹਾ, ਨਿਸ਼ਚਿਤ ਹੀ, ਮੈਂ ਪਤਾ ਕਰੂੰਗਾ। ਕਬੂਤਰ ਨੇ ਇਤਨਾ ਕਹਿਕਰ ਬਿਮਾਰ ਪਕਸ਼ੀ ਸੇ ਵਿਦਾ ਲੀ। ਕਬੂਤਰ ਸਵਰਗ ਪਹੁੰਚਾ ਔਰ ਪ੍ਰਵੇਸ਼ ਦੁਆਰ ਪਰ ਦੇਵਦੂਤ ਕੋ ਬਿਮਾਰ ਪਕਸ਼ੀ ਕਾ ਸੰਦੇਸ਼ ਦਿਆ। ਦੇਵਦੂਤ ਨੇ ਕਹਾ, ਪਕਸ਼ੀ ਕੇ ਜੀਵਨ ਮੇਂ ਅਗਲੇ 7 ਵਰਸ਼ ਤੱਕ ਇਸੀ ਤਰ੍ਹਾਂ ਕਸ਼ਟ ਲਿਖਾ ਹੁਆ ਹੈ, ਉਸੇ ਐਸੇ ਹੀ 7 ਵਰਸ਼ ਤੱਕ ਕਸ਼ਟ ਭੋਗਨਾ ਪੜੇਗਾ, ਤਬ ਤੱਕ ਉਸਕੇ ਜੀਵਨ ਮੇਂ ਕੋਈ ਖੁਸ਼ੀ ਨਹੀਂ ਹੈ। ਕਬੂਤਰ ਨੇ ਕਹਾ, ਜਬ ਬਿਮਾਰ ਪਕਸ਼ੀ ਯਹ ਸੁਨੇਗਾ ਵੋ ਨਿਰਾਸ਼ ਹੋ ਜਾਏਗਾ, ਕਿਆ ਆਪ ਇਸਕੇ ਲੀਏ ਕੋਈ ਉਪਾਏ ਬਤਾ ਸਕਤੇ ਹੈ? ਦੇਵਦੂਤ ਨੇ ਉੱਤਰ ਦਿਆ, ਉਸਸੇ ਕਹੋ ਕਿ ਇਸ ਵਾਕਯ ਕੋ ਹਮੇਸ਼ਾ ਬੋਲਤਾ ਰਹੇ, ਇਨ ਸਭ ਕੇ ਲੀਏ ਭਗਵਾਨ ਤੇਰਾ ਸ਼ੁਕਰ ਹੈ। ਵਾਪਸੀ ਪਰ ਜਬ ਵਹ ਬਿਮਾਰ ਪਕਸ਼ੀ ਕਬੂਤਰ ਸੇ ਫਿਰ ਮਿਲਾ ਤੋ ਕਬੂਤਰ ਨੇ ਉਸ ਸਵਰਗ ਦੂਤ ਕਾ ਸੰਦੇਸ਼ ਦਿਆ। 7-8 ਦਿਨੋਂ ਕੇ ਬਾਅਦ ਕਬੂਤਰ ਜਬ ਫਿਰ ਉਧਰ ਸੇ ਗੁਜ਼ਰ ਰਹਾ ਥਾ, ਤਬ ਉਸਨੇ ਦੇਖਾ ਕਿ ਪਕਸ਼ੀ ਬਹੁਤ ਖੁਸ਼ ਥਾ, ਉਸਕੇ ਸ਼ਰੀਰ ਪਰ ਪੰਖ ਉਗਾਏ ਥੇ। ਉਸ ਰੇਗਿਸਤਾਨੀ ਇਲਾਕੇ ਮੇਂ ਇੱਕ ਛੋਟਾ ਸਾ ਪੌਦਾ ਲਗਾ ਹੁਆ ਥਾ, ਵਹਾਂ ਪਾਣੀ ਕਾ ਇੱਕ ਛੋਟਾ ਸਾ ਤਾਲਾਬ ਵੀ ਬਣਾ ਹੁਆ ਥਾ। ਚਿੜੀਆ ਖੁਸ਼ ਹੋ ਕਰ ਚਹਿਚਹਾ ਰਹੀ ਥੀ, ਕਬੂਤਰ ਚਕਿਤ ਥਾ। ਦੇਵਦੂਤ ਨੇ ਕਹਾ ਥਾ ਕਿ ਅਗਲੇ 7 ਵਰਸ਼ੋ ਤੱਕ ਪਕਸ਼ੀ ਕੇ ਲੀਏ ਕੋਈ ਖੁਸ਼ੀ ਨਹੀਂ ਹੋਗੀ। ਇਸ ਸਵਾਲ ਕੋ ਧਿਆਨ ਮੇਂ ਰੱਖਤੇ ਹੋਏ ਕਬੂਤਰ ਸਵਰਗ ਕੇ ਦੁਆਰ ਪਰ ਦੇਵਦੂਤ ਸੇ ਮਿਲਨੇ ਪਹੁੰਚ ਗਿਆ। ਕਬੂਤਰ ਨੇ ਦੇਵਦੂਤ ਸੇ ਆਪਣੇ ਮਨ ਮੇਂ ਉੱਠਤੇ ਹੋਏ ਸਵਾਲ ਕੋ ਸਮਾਧਾਨ ਕਰਨੇ ਕੇ ਲੀਏ ਪੂਛਾ, ਤੋ ਦੇਵਦੂਤ ਨੇ ਉੱਤਰ ਦਿਆ, ਹਾਂ ਯਹ ਸੱਚ ਹੈ ਕਿ ਪਕਸ਼ੀ ਕੀ ਜ਼ਿੰਦਗੀ ਮੇਂ 7 ਸਾਲ ਤੱਕ ਕੋਈ ਖੁਸ਼ੀ ਨਹੀਂ ਲਿਖੀ ਥੀ, ਲੇਕਿਨ ਕਿਉਂਕਿ ਪਕਸ਼ੀ ਹਰ ਸਥਿਤੀ ਮੇਂ ਇਨ ਸਭ ਕੇ ਲੀਏ ਭਗਵਾਨ ਤੇਰਾ ਸ਼ੁਕਰ ਹੈ ਬੋਲ ਰਹਾ ਥਾ ਔਰ ਭਗਵਾਨ ਕਾ ਸ਼ੁਕਰ ਕਰ ਰਹਾ ਥਾ, ਇਸ ਕਾਰਨ ਉਸਕਾ ਜੀਵਨ ਬਦਲ ਗਿਆ। ਜਬ ਪਕਸ਼ੀ ਗਰਮ ਰੇਤ ਪਰ ਗਿਰ ਗਿਆ ਤੋ ਉਸਨੇ ਕਹਾ, ਇਨ ਸਭ ਕੇ ਲੀਏ ਭਗਵਾਨ ਤੇਰਾ ਲੱਖ ਲੱਖ ਸ਼ੁਕਰ ਹੈ। जब यह उड़ नहीं सकता था तो उसने कहा, इन सब के लिए भगवान तेरा लाख लाख शुक्र है। तब उसे प्यास लगी और आसपास पानी नहीं था तो उसने कहा, इन सब के लिए भगवान तेरा शुक्र है। जो भी स्थिति हो, पक्षी दोहराता रहा, इन सब के लिए भगवान तेरा शुक्र है। और इसलिए 7 साल 7 दिनों में समाप्त हो गए। जब मैंने यह कहानी सुनी तो मैंने अपने जीवन को महसूस करने, सोचने, स्वीकार करने और देखने के तरीके में एक जबरदस्त बदलाव महसूस किया। मैंने अपने जीवन में इसको अपना लिया, इन सब के लिए भगवान तेरा शुक्र है। इसने मुझे मेरे विचारों को मेरे जीवन में बदलाव लाने में मदद की। उदाहरण के लिए, अगर मेरा सिर दर्द कर रहा था तो मुझे लगता है कि मेरा बाकी शरीर पूरी तरह से ठीक और स्वस्थ है, और मैं कहता हूं, इन सब के लिए भगवान तेरा शुक्र है। और मुझे लगता है कि सिर दर्द मुझे बिल्कुल परेशान नहीं करता। इस भगवान के शुक्राने का मेरे जीवन पर वास्तव में गहरा प्रभाव पड़ा। मुझे लगने लगा कि मैं कितना धन्य हूं, मैं कितना खुश हूं, जीवन कितना अच्छा है। इस संदेश को साझा करने का उद्देश्य हम सभी को इस बारे में अवगत कराना है कि कितना शक्तिशाली है यह, हमारे जीवन को नया रूप दे सकता है। इसलिए आभारी रहे हर चीज के लिए उस परमपिता परमात्मा के, और अपने दृष्टिकोण में बदलाव देखे।
0: सो बदलाव तो आ सकता जे असी उस चीज़ नू एक्सेप्ट करके उसका शुक्रिया करते हैं। जदों असी ब्लेम करना शुरू कर दें तो उस चीज़ की जिहड़ी पीड़ा होर भी वध जांदी आ। सो पीड़ा नू घटाउंदे होए शुक्र करके देखिए, शायद कोई फर्क पै जाए। गाना सुनते एक कमल हीर की आवाज़ च, बहुत ही प्यारा गीत। कमल हीर किनू याद कर रहा सी?

0: Swah
1: 99.9. Hey, see, Sada Kamal here. ਹੱਸਣ ਦੀ ਗੱਲ ਕਰ ਗਿਆ ਕਿਹਨੂੰ ਯਾਦ ਕਰ ਕਰ ਹੱਸਦੀ ਚਲੋ ਆਪਣੇ ਸ਼ਹਿਰ ਦੀ ਗੱਲ ਕਰਦੇ ਹਾਂ ਕੋਈ ਜਲੰਧਰ ਤੋਂ ਕੋਈ ਲੁਧਿਆਣੇ ਤੋਂ ਕੋਈ ਕਿਸੇ ਹੋਰ ਸ਼ਹਿਰ ਤੋਂ ਕੀ ਮਸ਼ਹੂਰ ਆ ਸਾਡੇ ਸ਼ਹਿਰ ਦਾ ਕਿਉਂ ਸਾਡਾ ਸ਼ਹਿਰ ਸਾਨੂੰ ਚੰਗਾ ਲੱਗਦਾ
2: ਜੀ ਕਹਿੰਦੇ ਆ ਜਲੰਧਰ ਜਿੰਨੀ ਸ਼ਾਨ ਨੀ ਬਰਨਾਲੇ ਜਿੰਨਾ ਮਾਣ ਨੀ ਅੰਮ੍ਰਿਤਸਰ ਜਿੰਨਾ ਦਾਣ ਨੀ ਫਿਰੋਜ਼ਪੁਰ ਜਿੰਨੀ ਧੁੱਪ ਨੀ ਹੁਸ਼ਿਆਰਪੁਰ ਜਿੰਨੇ ਰੁੱਖ ਨੀ ਬਠਿੰਡੇ ਜਿੰਨਾ ਰੇਤਾ ਨੀ ਸੰਗਰੂਰ ਜਿੰਨੇ ਨੇਤਾ ਨੀ ਰੋਪੜ ਜਿੰਨੀ ਮੰਗਿਆਈ ਨੀ ਕਪੂਰਥਲੇ ਜਿੰਨੀ ਸਫਾਈ ਨੀ ਮੋਗੇ ਜਿੰਨੀ ਮਸ਼ੀਨ ਨੀ ਮੁਕਤਸਰ ਜਿੰਨੀ ਜ਼ਮੀਨ ਨੀ ਫਤਿਹਗੜ੍ਹ ਜਿੰਨਾ ਇਤਿਹਾਸ ਨੀ ਬਟਾਲੇ ਜਿੰਨਾ ਵਿਸ਼ਵਾਸ ਨੀ ਚੰਡੀਗੜ੍ਹ ਜਿੰਨੀ ਨਾਰ ਨੀ ਗੁਰਦਾਸਪੁਰ ਜਿੰਨਾ ਪਿਆਰ ਨੀ ਤੇ ਫਿਰ ਤੁਹਾਡਾ ਕਿਹੜਾ ਸ਼ਹਿਰ ਆ ਜੀ
1: ਚਲੋ ਆਪਣੇ ਸ਼ਹਿਰ ਨੂੰ ਵੀ ਆਪਾਂ ਯਾਦ ਕਰਾਂਗੇ ਆਪਣਾ ਕਿਹੜਾ ਸ਼ਹਿਰ ਆ ਸਾਜਰਵਾਦ 'ਚ ਇੱਕ ਧੁੰਨ ਸੁਣਦੇ ਹਾਂ

0: Suave.
1: 99.9.
2: ਇਹ ਸੀ ਸੈਕਸਾਫੋਨ ਤੇ ਗਾਣੇ ਦੀ ਧੁਨ। ਗਾਣਾ ਲਿਆ ਸੀ ਫਿਲਮ ਇਮਾਨਦਾਰ, 1987 'ਚ ਫਿਲਮ ਬਣੀ ਸੀ। ਐਕਸ਼ਨ ਫਿਲਮ ਜਿਹੜਾ ਹੈ, ਕ੍ਰਾਈਮ ਡਰਾਮਾ ਸੀ। ਇਹਨੂੰ ਡਾਇਰੈਕਟ ਕੀਤਾ ਸੀ ਸੁਸ਼ੀਲ ਮਲਿਕ ਨੇ ਅਤੇ ਫਿਲਮ 'ਚ ਕੰਮ ਕੀਤਾ ਸੀ ਸੰਜੇ ਦੱਤ, ਫਰਾ ਨਾਜ, ਸਮੀਤ ਸਹਿਗਲ, ਰੋਹਨ ਕਪੂਰ, ਪ੍ਰਾਣ, ਓਮ ਪ੍ਰਕਾਸ਼, ਰਣਜੀਤ। ਫਿਲਮ ਲਿਖਿਆ ਸੀ ਕੁਲਵੰਤ ਜੈਨ ਨੇ ਅਤੇ ਮਿਊਜ਼ਿਕ ਇਹਦਾ ਕਲਿਆਣ ਜੀ, ਆਨੰਦ ਜੀ, ਅਨਜਾਨ, ਮਾਇਆ ਗੋਵਿੰਦ ਅਤੇ ਪ੍ਰਕਾਸ਼ ਮਹਿਰਾ ਨੇ। ਫਿਲਮ ਦੇ ਵਿੱਚ ਸਟੋਰੀ ਬਹੁਤ ਵਧੀਆ ਸਟੋਰੀ ਆ। ਸੰਜੇ ਦੱਤ ਔਰਫਨ ਹੁੰਦਾ, ਇਹਨੂੰ ਔਰਫਨ ਘਰ 'ਚ ਲੈ ਆਉਂਦੇ ਆ, ਬਾਲ ਮੰਦਿਰ, ਔਰਫਨ ਦੀ ਮਾਲਕਿਨ ਜਿਹਦਾ ਇੱਕ ਗੈਸਟ ਹਾਊਸ ਵੀ ਹੁੰਦਾ, ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਪਰ ਉਹਦਾ ਆਪਣਾ ਬੱਚਾ ਨਹੀਂ ਹੁੰਦਾ, ਦੋ ਬੱਚੇ ਅਪਣਾ ਲੈਂਦੀ ਆ ਅਤੇ ਉਹਨਾਂ ਨੂੰ ਘਰ ਲਿਆਉਂਦੀ ਆ, ਦੋਨੇ ਹੀ ਆਪਸ ਵਿੱਚ ਬਹੁਤ ਪਿਆਰ ਕਰਦੇ ਆ। ਸੋ ਉਹਨਾਂ ਦੀ ਸਟੋਰੀ ਆ ਕਿੱਦਾਂ ਦੀ ਇਮਾਨਦਾਰੀ ਦਿਖਾਲਦੇ ਆ। ਔਰ ਫਿਲਮ ਦੇ ਵਿੱਚ ਜਿਹੜੇ ਗਾਣੇ ਆ, ਸੁਰੇਸ਼ ਵਰਕਰ, ਇਹੀ ਗਾਣਾ ਜਿਹੜਾ ਔਰ ਇਸ ਦਿਲ ਮੇਂ ਕਿਆ ਰੱਖਾ ਹੈ, ਮੇਲ ਅਤੇ ਫੀਮੇਲ ਆਵਾਜ਼ 'ਚ ਆ। ਸੋ ਦੇ ਸੁਰੇਸ਼ ਵਾਡਕਰ ਅਤੇ ਆਸ਼ਾ ਭੌਂਸਲੇ ਨੇ ਇਹ ਦੋਨੇ ਗਾਣੇ ਇਹ ਆਪਣੀ ਆਪਣੀ ਆਵਾਜ਼ 'ਚ ਗਾਏ ਆ। ਹੋਰ ਗਾਣੇ ਕਿਸ਼ੋਰ ਕੁਮਾਰ ਦੇ ਵੀ ਆ, ਸੁਧਾ ਸਰਗਮ ਅਤੇ ਅਲਕਾ ਜਾਗਮਿਕ, ਇਹਨਾਂ ਦੁਆਰਾ ਗੀਤ ਗਾਏ ਹੋਏ ਆ। ਚਲੋ ਇਹਨੂੰ ਹੁਣ ਆਪਾਂ ਪਹਿਲਾਂ ਧੁਨ 'ਚ ਸੁਣਿਆ ਸੀ, ਹੁਣ ਆਪਾਂ ਗੀਤ ਦੇ ਰੂਪ 'ਚ ਸੁਣਦੇ ਹਾਂ। ਬਹੁਤ ਹੀ ਪਿਆਰਾ ਗੀਤ।

ਦੱਸੋ, ਜ਼ਿੰਦਗੀ ਨੂੰ ਯਾਦ ਕਰ ਕਰ ਤਾਂ ਰੋਣਾ ਜਦੋਂ ਵਕਤ ਲੰਘ ਜਾਣਾ, ਉਹ ਗੱਡੀ ਜਿਹਦੇ 'ਚ ਸਵਾਰ ਹੋ ਕੇ ਅਗਲੇ ਪਾਸੇ ਜਾਣਾ, ਉਹ ਗੱਡੀ ਨੇ ਤਾਂ ਸਟੇਸ਼ਨ 'ਤੇ ਆ ਜਾਣਾ। ਸੋ ਇਹ ਵੀ ਜ਼ਿੰਦਗੀ ਦਾ ਹਿੱਸਾ, ਵਕਤ ਗਏ ਨੂੰ ਆਪਾਂ ਬਹੁਤ ਯਾਦ ਕਰਦੇ ਹਾਂ, ਉਹਨੂੰ ਆਪਾਂ ਚੰਗਾ ਸਮਝਦੇ ਹਾਂ, ਅਤੇ ਜਿਹੜਾ ਵਕਤ ਪ੍ਰੈਜੈਂਟ ਹੁੰਦਾ ਉਹਨੂੰ ਆਪਾਂ ਨਹੀਂ ਚੰਗਾ ਸਮਝਦੇ। ਹਮੇਸ਼ਾ ਕਹਿੰਦੇ ਹਾਂ ਕਿ ਯਾਰ ਉਹ ਪਿਛਲਾ ਸਮਾਂ ਕਿੰਨਾ ਵਧੀਆ ਸੀ। ਕਹਾਣੀ ਸੁਣਦੇ ਹਾਂ ਇੱਕ ਮਜ਼੍ਹਬੀ ਜੱਟ ਪੋਇਮ ਦੇ ਆਧਾਰ 'ਤੇ, ਇੱਕ ਡਰਾਮੇ ਦੇ ਰੂਪ 'ਚ ਇਹ ਜਿਹੜੀ ਪੋਇਮ ਲਿਖੀ ਸੀ, ਹਰਮਿੰਦਰ ਸਿੰਘ ਦੀ ਲਿਖੀ ਪੋਇਮ 'ਤੇ ਇੱਕ ਡਰਾਮੇ ਦੇ ਰੂਪ 'ਚ ਇੱਕ ਕਹਾਣੀ ਦਾ ਰੂਪ ਦਿੱਤਾ, ਉਹ ਸੁਣਦੇ ਹਾਂ ਕਿੱਦਾਂ ਦੀ ਕਹਾਣੀ ਲੱਗਦੀ ਆ, ਜ਼ਰੂਰ ਦੱਸਣਾ।

0: ਕੱਲ ਤੱਕ ਸਕੂਲ ਵਿੱਚ ਵਜ਼ੀਫੇ ਦੀ ਰਕਮ ਪਹੁੰਚ ਜਾਣੀ ਹੈ।
1: ਵੈਸੇ ਸਰ, ਸਰਕਾਰ ਇਹਨਾਂ ਗਰੀਬ ਬੱਚਿਆਂ ਦੀ ਮਦਦ ਕਰਕੇ ਨਾ ਬਹੁਤ ਵਧੀਆ ਕੰਮ ਕਰ ਰਹੀ
0: ਹੈ। ਵੇਖੋ ਨਰੇਸ਼ ਜੀ, ਇਸ ਨਾਲ ਇਹਨਾਂ ਗਰੀਬ ਬੱਚਿਆਂ ਨੂੰ ਕੁਝ ਨਾ ਕੁਝ ਮਦਦ ਤਾਂ ਮਿਲਦੀ ਹੈ ਨਾ। ਉਂਝ ਵੀ ਜੇ ਵੇਖਿਆ ਜਾਏ ਨਾ ਤੇ ਇੰਨੀ ਮਹਿੰਗਾਈ ਵਿੱਚ ਆਹ 300 ਰੁਪਏ ਨਾਲ ਬਣਦਾ ਵੀ ਕੀ ਹੈ। ਚਲੋ ਖੈਰ, ਤੁਸੀਂ ਇੰਝ ਕਰੋ ਕਿ ਇਹਨਾਂ ਗਰੀਬ ਬੱਚਿਆਂ ਦੀ ਲਿਸਟ ਤਿਆਰ ਕਰੋ ਤਾਂ ਜੋ ਵਜ਼ੀਫੇ ਦੀ ਰਕਮ ਇਹਨਾਂ ਵਿੱਚ ਪਹੁੰਚਦੀ ਕਰਕੇ ਅਸੀਂ ਸੁਰਖਰੂ ਹੋਈਏ।
1: ਠੀਕ ਹੈ ਸਰ, ਮੈਂ ਸਾਰੀਆਂ ਜਮਾਤਾਂ ਵਿੱਚ ਜਾ ਕੇ ਉਹਨਾਂ ਬੱਚਿਆਂ ਦੀ ਲਿਸਟ ਤਿਆਰ ਕਰ ਰਿਹਾ।
0: ਠੀਕ ਹੈ।

0: ओ तेरी, हाँ की हो गया यार, तू भी आज जुटना ही कोई जुगाड़ लभ दे हाँ ठीक है हाँ चल भी बिल्लू बेबी बेबी
1: हाँ
0: आज ना मैं स्कूले मास्टर नू गल्ला करदे आ सुनिया
1: अच्छा की कहंदे ही मास्टर
0: कल ना स्कूले गरीब बच्चा नू वजीफा मिलूगा पूरे 300 रुपये फेर वेखी नवे बूट नवी वर्दी ते एक सोना जा बस्ता लाऊंगा मैं
2: अच्छा जी ते जेडी घर विच सवेर दी रोटी नहीं पकी ओदा तेनू पता है वीरे
3: कल स्कूल मिलन वाले पैसे नाल आटा ले आवांगी वीरे
1: कोई ना पुत्त सब ठीक हो चुका है ए आ देख मैं अपने पुत्त ले तनिया वाला बस्ता सीता है हुण तेरियां किताबां खराब नहीं होणगियां
0: ओए होए ए हाँ परे हो जा बीबी ए बिलू दी रेल गड्डी आई परे हो जा बीबी ए बिलू दी रेल गड्डी आई परे हो जा बीबी ए बिलू दी रेल गड्डी आई बीबी कुछ खान नू दे बड़ी भूख लगी आ तू आज स्कूले भी रोटी नहीं दित्ती मैं स्कूले बच्चों दे बड़े तरले मारे ਉਹਨਾਂ ਰੋਟੀ ਕਿ ਦੇਣੀ ਸੀ ਉਹਨਾਂ ਨੇ ਉਲਟਾ ਮੈਨੂੰ ਧੱਕਾ ਮਾਰ ਕੇ ਥੱਲੇ ਸੁੱਟਤਾ
1: ਹਾਏ ਮੇਰਾ ਪੁੱਤ ਲੈ ਮੇਰਾ ਪੁੱਤ ਆ ਤੂੰ ਨਾ ਪਾਣੀ ਪੀ ਲੈ ਤੇਰਾ ਪਾਪਾ ਆਉਣ ਵਾਲਾ ਹੀ ਹੋਣਾ ਫਿਰ ਰੋਟੀ ਬਣਾਉਂਦੇ ਆ
0: ਮਾਂ ਮੈਂ ਸਕੂਲੇ ਵੀ ਪਾਣੀ ਦੇ ਘੁੱਟ ਨਾਲ ਵੇਲਾ ਸਾਰਿਆ ਹੁਣ ਤੂੰ ਵੀ ਪਾਣੀ
1: ਪੀ ਲੈ ਮੇਰਾ ਪੁੱਤ ਅੱਜ ਮੈਂ ਆਪਣੇ ਪੁੱਤ ਨੂੰ ਕੜਾਹ ਬਣਾ ਕੇ ਖਵਾਉਣਾ ਹੈ ਪੀ ਲੈ ਮੇਰਾ ਪੁੱਤ
2: बीबी बहुत भूख लगी है
3: पापा करो आओ बीबी
0: बीबी वे किन्ना नेरा हो गया हुन तो ज्ञानी ने भी हट्टी बंद कर ली होनी है
1: कोई ना पुत तेरे पापे नु पता है भी ज्ञानी ने हट्टी बंद करती होनी है इस करके उन्हें शहरों कुछ ना कुछ लेके ही आना है
4: पापा आ गया पापा आ गया पापा आ गया
1: आ गया बिल्लू दे बापू न्याणे कदों दे भुख भुख करी जांदे आ या पैसे दे मैं हट्टियों दाल ते आटा लेके आवां
2: बीबी हट्टी ते बंद हो गई होनी है
1: कोई नहीं मैं घर दे बूए थानी लै आउनी आ तुसी जाओ अंदर जाके बैठो चलो
5: बंतिए आज ते बड़ी मुश्किल दे नाल अद्धी दिहाड़ी लगी है शाम नूं छुट्टी वेले मकान मालक कोलों पैसे मंगे तां ओह कहिंदा कल कट्ठे लै लवीं मैं बड़ा कहा पर उन्हें मेरी एक ना सुनी
1: हुण की होगा बिल्लू दे बापू न्याणे सवेर दे भुख ना मिलकी जांदे आ
5: तू आ ले फड़
1: ए की आ
5: ए दाल ते कुछ रोटियां ने जा न्याणियां नूं जाके गरम करके खवा दी
1: चंगा
0: बेबी एक रोटी होर दे ओनूं दई जानी बिल्लू नूं ना दई
1: हा हा तू हौसला रख बिल्लू दे बापू
5: हौसला हौसला रखना बड़ा औखा हो गया है बंतिए आज मैं एक बजे तक अड्डे ते खलोता रहा कि शायद कोई मजदूरी ले लैन ही आ जावे भावे थोड़ी दिहाड़ी दे दे जे एक दो जने आए भी तो मजदूरों ने एका कर लिया कि कोई भी घट रेट ते नहीं जाएगा आखे साड़ी भी कोई इज्जत होंदी है मैं क्या ਉਹ ਭਲਿਓ ਮਾਨਸੋ ਜਿੱਥੇ ਭੁੱਖ ਨਾਲ ਘਰਾਂ 'ਚ ਬੱਚੇ ਵਿਲਕਦੇ ਹੋਣ ਨਾ ਉੱਥੇ ਝੂਠੀਆਂ ਇੱਜ਼ਤਾਂ ਦੇ ਝੰਡੇ ਨਹੀਂ ਚੁੱਕੀ ਦੇ ਪਰ ਕਿੱਥੇ ਨਾ ਉਹਨਾਂ ਮੇਰੀ ਸੁਣੀ ਨਾ ਹੋਰਾਂ ਦੀ
1: ਪਰ ਕੌਣ ਸਮਝਾਵੇ ਇਹਨਾਂ ਨੂੰ ਕਿ ਭੁੱਖੇ ਢਿੱਡ ਵੱਡੀਆਂ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਤੇ ਫਿਰ ਦਿਹਾੜੀ ਕਿੱਦਾਂ ਲੱਗੀ
5: ਅੱਡੇ ਤੋਂ ਵਾਪਸ ਮੁੜਦਿਆਂ ਇੱਕ ਮਕਾਨ ਬਣਦਾ ਵੇਖ ਕੇ ਮੈਂ ਉਹਨਾਂ ਨੂੰ ਤਰਲਾ ਪਾਇਆ ਤਾਂ ਉਹਨਾਂ ਨੇ ਮੈਨੂੰ ਅੱਧੀ ਦਿਹਾੜੀ 'ਤੇ ਰੱਖ ਲਿਆ।
1: ਅਤੇ ਫਿਰ ਇੰਨਾ ਹਨੇਰਾ ਕਿੱਦਾਂ ਹੋ ਗਿਆ ਅਤੇ ਨਾਲੇ ਆ ਦਾਲ ਰੋਟੀ ਕਿੱਥੋਂ ਆਈ?
5: ਕੀ ਦੱਸਾਂ, ਜਦੋਂ ਮਕਾਨ ਮਾਲਕ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਸਮਝ ਨਹੀਂ ਆ ਰਿਹਾ ਸੀ ਕੀ ਕਰਾਂ। ਸਾਈਕਲ ਨੂੰ ਰੇੜਦਿਆਂ ਪਿੰਡ ਵੱਲ ਵਾਪਸ ਆ ਰਿਹਾ ਸੀ ਤਾਂ ਇੱਕ ਜਗ੍ਹਾ ਲੰਗਰ ਲੱਗਾ ਵੇਖ ਕੇ ਦੋ ਵਾਰ ਲਾਈਨ 'ਚ ਲੱਗ ਕੇ ਮੈਂ ਆ ਦਾਲ ਰੋਟੀਆਂ ਇਕੱਠੀਆਂ ਕੀਤੀਆਂ। ਜਦੋਂ ਵੇਖਿਆ ਕਿ ਖਾਣ ਵਾਲੇ ਮੂੰਹ ਬਹੁਤੇ ਨੇ ਅਤੇ ਦਾਲ ਰੋਟੀਆਂ ਘੱਟ ਤਾਂ ਮੈਂ ਫਿਰ ਤੀਜੀ ਵਾਰ ਲਾਈਨ 'ਚ ਜਾ ਕੇ ਲੱਗ ਗਿਆ ਤਾਂ ਇਸ ਵਾਰ ਜਦੋਂ ਵਾਰੀ ਆਈ ਤਾਂ ਵਰਤਾਵੇ ਨੇ ਧੱਕਾ ਦੇ ਕੇ ਪਿਛਾਂਹ ਸੁੱਟ ਦਿੱਤਾ। ਆਖੇ ਲੰਗਰ ਇਕੱਲਾ ਤੇਰੇ ਟੱਬਰ ਲਈ ਨਹੀਂ, ਮੈਥੋਂ ਉਦੋਂ ਉਹਨਾਂ ਨੂੰ ਤਾਂ ਕੁਝ ਨਾ ਕਿਹਾ ਗਿਆ ਪਰ ਮੇਰੇ ਦਿਲ 'ਚੋਂ ਇੱਕ ਹੂਕ ਜ਼ਰੂਰ ਉੱਠੀ ਕਿ ਭਲੇ ਉਹ ਮਾਨਸੋ, ਰੋਟੀ ਦੀ ਅਸਲ ਲੋੜ ਕਿਹਨੂੰ ਹੈ? ਇਹ ਤਾਂ ਵੇਖੋ ਐਵੇਂ ਰੱਜਿਆਂ ਨੂੰ ਰਜਾਈ ਜਾਂਦੇ। ਕਦੀ ਇਹਨਾਂ ਮਾਸੂਮਾਂ ਨੂੰ ਧਿਆ ਕੇ ਵੇਖੋ,

0: Swah
1: 99.9.
2: ਇਹ ਸੀ ਕਹਾਣੀ ਵਜ਼ੀਫੇ ਦੀ, ਗਰੀਬੀ ਦੀ, ਔਰ ਸਾਡੇ ਸਮਾਜ 'ਚ ਇਸ ਤਰ੍ਹਾਂ ਹੀ ਦੇਖਿਆ ਜਾਂਦਾ, ਸਿਸਟਮ ਇੱਦਾਂ ਬਣਿਆ ਆ। ਗੀਤ ਸੁਣਦੇ ਇੱਕ ਸਤਿੰਦਰ ਸਰਤਾਜ ਦੀ ਆਵਾਜ਼ 'ਚ, ਬਹੁਤ ਹੀ ਪਿਆਰੇ ਬੋਲ।

0: ਤੇ ਜਦੋਂ ਚਲੇ ਜਾਣਾ ਫਿਰ ਚਾਹੇ ਦਰ ਖੋਲਦੇ ਰਹੋ ਫਿਰ ਮੁੜ ਨਹੀਂ ਆਉਣਾ। ਸਤਿੰਦਰ ਸਰਤਾਜ ਸੀ ਇਸ ਗੀਤ ਦੇ ਵਿੱਚ। ਤਾਂ ਚਲੋ ਥੋੜ੍ਹਾ ਕਮੇਡੀ ਦਾ ਵੀ ਰੂਪ ਦੇਖਦੇ ਹਾਂ। ਇੱਕ ਫਿਲਮ ਦੇ ਇੱਕ ਸੀਨ 'ਚੋਂ ਕੁਛ ਕਮੇਡੀ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ।
1: ਪੂਰੀ ਦੁਨੀਆ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਪੰਜਾਬੀ ਜ਼ਰੂਰ ਮਿਲਣਗੇ, ਪਰ ਮਿਲਣਗੇ ਵੀ ਨੰਬਰ ਇੱਕ 'ਤੇ। ਭਾਵੇਂ ਕੋਈ ਕੰਮ ਹੋਵੇ, ਭਾਵੇਂ ਕੋਈ ਖੇਡ ਹੋਵੇ, ਭਾਵੇਂ ਕੋਈ ਲੜਾਈ ਹੋਵੇ, ਆਉਂਦੇ ਹਮੇਸ਼ਾ ਜਿੱਤ ਕੇ।
2: ਬਾਹਰ ਤਾਂ 2 ਨੰਬਰ 'ਚ ਜਾਂਦੇ ਨੇ, 1 ਨੰਬਰ 'ਤੇ ਕਿੱਥੋਂ ਆਉਂਦੇ ਨੇ, ਬਸ ਜਿੱਥੇ ਵੀ ਜਾਂਦੇ ਨੇ ਗਾਂਧੀ ਪਾਉਂਦੇ ਨੇ।
1: ਉਹ ਬਾਹਰ ਭਾਵੇਂ 2 ਨੰਬਰ 'ਚ ਜਾਂਦੇ ਨੇ, ਪਰ ਮਾਂ ਦੇ ਪੁੱਤ ਬਾਹਰੋਂ ਮਾਲ 1 ਨੰਬਰ ਦਾ ਲੈ ਕੇ ਆਉਂਦੇ ਨੇ। ਆਜਾ ਕੰਮ ਕੰਮ ਕੰਮ ਡਾਰਲਿੰਗ, ਦਿਸ ਇਜ ਮੇਰੀ ਬੇਬੇ ਮਦਰ ਮਦਰ।
3: ਹੈਲੋ,
1: ਆਈ ਐਮ ਚੇਤੇ ਦੀ ਬੇਬੇ ਅਪਲੋਈ। ਉਹ ਬੇਬੇ ਅੰਗਰੇਜ਼ੀ ਨਾ ਬੋਲ, ਮੂੰਹ ਛੋਟਾ ਕੋਈ ਸਪੈਲਿੰਗ ਫਸ ਜੂ। ਆਜਾ ਡਾਰਲਿੰਗ, ਲਿੰਡਾ ਡਾਰਲਿੰਗ, ਕੰਮ ਮੰਜੇ ਤੇ ਬਹਿ ਜਾ।
3: ਸੌਰੀ, ਵਟ ਮੰਜਾ?
1: ਦਿਸ ਇਜ ਦੇਸੀ ਬੈੱਡ।
3: ਓ ਮਾਈ ਗੋਡ,
1: ਦਿਸ ਇਜ ਦੇਸੀ ਬੈੱਡ, 4 ਪਾਵੇ ਮੱਚ ਡਾਉਨ, ਨੈਵਰ ਚਿਲਡਰਨ ਉਤੇ ਟੱਪਿੰਗ, ਮੰਜਾ ਢਿੱਲਾ ਹੋਇੰਗ, ਨੈਵਰ ਮਾਈ ਫਾਦਰ ਕਸਿੰਗ ਉੱਚਾ ਹੋਇੰਗ, ਦਿਸ ਇਜ ਦੇਸੀ ਬੈੱਡ।
3: Can't understand.
1: Oh, this is jad mee penda hai ta bed ch kaan paing, guniye to baar hoing, kaan padta hai kaan.
3: Kaan padta hai?
1: Oye, edro uccha hoing, edro neema karing, phir edro uccha hoing, edro bebe baithing, edro baapu baithing, manja sidha hoing.
2: Oye, odi puri kime karda hai tu mang? Yaar, tera ta angrezi ch hath hai bada tang.
1: Kar kar galtiyan sorry keh ke saar dinne aan, assi pendu hunne aan. ਪੰਜਾਬੀ ਚ ਮਿਹਣੇ ਦੇ ਕੇ ਮਾਰ ਦਿੰਦੇ ਆ। ਲਿੰਡਾ ਡਾਰਲਿੰਗ, ਕੰਮ ਕੰਮ ਆਜਾ, ਕੰਮ ਕੰਮ ਕੰਮ ਡਾਰਲਿੰਗ।
3: ਡਾਰਲਿੰਗ, ਵਾਟ ਇਜ਼ ਦੈਟ?
1: ਦਿਸ ਇਜ਼ ਗੋਹਾ।
3: ਵਾਟ ਗੋਹਾ?
1: ਉਹ ਮੱਝਾਂ ਦਾ ਓਵਰਫਲੋ ਜਿਸ ਕੀ ਪਾਥੀਆਂ ਬਣਤੀ ਹੈ।
3: ਡਾਰਲਿੰਗ, ਵਾਟ ਪਾਥੀ?
1: ਡੰਕ ਕੇਕ, ਡੰਕ ਕੇਕ।
3: ਓ ਮਾਈ ਗੋਡ, ਬਲੈਕ ਬਿਊਟੀ।
1: ਦਿਸ ਇਜ਼ ਮੱਝ।
3: ਵਾਟ ਮੱਝ?
1: ਵਾਈ ਫੋਪ, ਝੋਟਾ ਝੋਟਾ।
3: ਡਾਰਲਿੰਗ, ਵਟ ਚੋਠਾ?
1: ਓ ਫਾਦਰ ਆਫ ਕੱਟਾ।
3: ਕੱਟਾ?
1: ਓ ਕਜਨ ਆਫ ਬੱਚਾ।
3: ਬੱਚਾ ਕਿਆ ਹੋਤਾ ਹੈ?
1: ਓਏ, ਵੱਡਾ ਹੋ ਕੇ ਟੱਠਾ ਬਣਤਾ ਹੈ।
3: ਕਿਆ ਬਣਤਾ ਹੈ?
1: ਤੇਰੀ ਭੈਣ ਦਾ ਪ੍ਰਾਹੁਣਾ ਬਣਦਾ ਹੈ।
0: ਇਹ ਸੀ ਕੁਛ ਗੱਲਾਂ ਬਾਤਾਂ ਫਿਲਮ ਦੇ ਵਿੱਚੋਂ ਸੀਨ 'ਚੋਂ ਕੱਢੀਆਂ ਹੋਈਆਂ। ਕਿੱਦਾਂ ਅੰਗਰੇਜ਼ੀ 'ਚ ਹੱਥ ਤੰਗ ਹੁੰਦੇ ਹੋਏ ਵਕਤ ਸਾਰਦੇ ਹਾਂ, ਵਕਤ 'ਚ ਉਹਨੂੰ ਪੂਰਾ ਕਰਕੇ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਗੱਲਾਂ ਬਾਤਾਂ ਇਕੱਠੀਆਂ ਕੀਤੀਆਂ। ਤੁਸੀਂ ਸੁਣ ਰਹੇ ਹੋ ਆਪਣਾ ਮਨਪੰਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ, ਸ਼ਨ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਦੀ ਆਵਾਜ਼ 'ਚ।

ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ। ਇਹ ਤੁਹਾਡਾ ਆਪਣਾ ਹਫ਼ਤਾਵਾਰੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ, ਜਿਹੜਾ ਕਿ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ। ਪ੍ਰੋਗਰਾਮ ਨੂੰ ਸੁਣਨ ਵਾਸਤੇ ਫ੍ਰੀ ਔਨ ਏਅਰ ਰੇਡੀਓ ਸਿਡਨੀ ਵੈਸਟ 'ਚ 99.9 FM ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸੁਣਿਆ ਜਾ ਸਕਦਾ, ਜਾਂ ਤੁਸੀਂ ਇੰਟਰਨੈਟ ਦੇ ਮਾਧਿਅਮ www.sw999.com.au 'ਤੇ ਸੁਣ ਸਕਦੇ ਹੋ, ਜਾਂ ਸਮਾਰਟ ਡਿਵਾਈਸ 'ਤੇ SWR 99.9 FM ਦੀ ਫ੍ਰੀਕੁਐਂਸੀ ਲੱਭ ਕੇ ਸੁਣਿਆ ਜਾ ਸਕਦਾ। ਤੁਹਾਡਾ ਆਪਣਾ ਪ੍ਰੋਗਰਾਮ ਹਿੱਸਾ ਬਣਿਆ ਕਰੋ। ਹਿੱਸਾ ਬਣਨ ਵਾਸਤੇ ਫੋਨ ਨੰਬਰ 02 9676 3999।

0: ਜ਼ਿੰਦਗੀ ਦੇ ਸਫ਼ਰ 'ਚ ਲੰਘਦੇ ਲੰਘਦੇ ਕੁਛ ਗੱਲਾਂ ਚੰਗੀਆਂ ਮਾੜੀਆਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਾਨੂੰ ਪ੍ਰਭਾਵ ਵੀ ਕਰ ਜਾਂਦੀਆਂ ਕਿ ਰਿਸ਼ਤੇ ਇੱਦਾਂ ਦੇ ਹੁੰਦੇ ਜਿਹੜੇ ਸਾਨੂੰ ਦੁੱਖਾਂ 'ਚੋਂ ਦੂਰ ਵੀ ਕਰ ਦਿੰਦੇ ਆ। ਅਸਲੀ ਜ਼ਿੰਦਗੀ ਤਾਂ ਉਹੀ ਹੈ ਨਾ ਕਿ ਆਪਾਂ ਨੈਗੇਟਿਵਿਟੀ ਤੋਂ ਪੋਜ਼ੀਟਿਵਿਟੀ ਚੰਗੀ ਲਾਈਫ ਵੱਲ ਵਧੀਏ, ਚੰਗੇ ਪਲਾਂ ਦੀ ਕਾਮਨਾ ਕਰੀਏ। ਇਹ ਹੁੰਦੇ ਸਾਰੇ ਸਾਡੇ ਅੰਦਰ ਹੀ ਆ, ਸਾਨੂੰ ਸਿਰਫ ਇਹਨੂੰ ਤਰਾਸ਼ਣ ਦੀ ਲੋੜ ਆ। ਅਸੀਂ ਸੋਚਾਂ ਦੇ ਵਿੱਚ ਹੀ ਰਹਿੰਦੇ ਹਾਂ, ਪਰ ਇਹਨਾਂ ਚਿੰਤਾਵਾਂ ਦਾ ਇਲਾਜ ਲੱਭਦੇ ਹਾਂ ਅਤੇ ਅੱਜ ਦੱਸਦੇ ਹਾਂ ਕਿ ਚਿੰਤਾਵਾਂ ਦਾ ਕੁਦਰਤੀ ਇਲਾਜ ਕੀ ਆ। ਚਲੋ ਕੁਛ ਗੱਲਾਂ ਦੇ ਵਿੱਚੋਂ ਇਹ ਗੱਲਾਂ ਸਰਜੀਤ ਸਿੰਘ ਦੁਆਰਾ ਪੇਸ਼ ਕੀਤੀਆਂ ਹੋਈਆਂ, ਚਿੰਤਾਵਾਂ ਦਾ ਕੁਦਰਤੀ ਇਲਾਜ।
1: ਜਨਮ ਤੋਂ ਬਾਅਦ ਬੱਚੇ ਦਾ ਸਭ ਤੋਂ ਪਹਿਲਾ ਮਨੋਭਾਵ ਕੀ ਹੁੰਦਾ ਹੈ? ਬੱਚਾ ਪੈਦਾ ਹੁੰਦੇ ਹੀ ਰੋਂਦਾ ਹੈ ਕਿਉਂਕਿ ਉਸਨੂੰ ਚਿੰਤਾ ਹੁੰਦੀ ਹੈ। ਮਾਂ ਦੇ ਗਰਭ ਵਿਚਲੀ ਸੁਰੱਖਿਆ ਦੇ ਨਾਲ ਨਾਲ ਉਸਦੀ ਚਿੰਤਾ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ, ਉਸਦੇ ਸਰੀਰ ਨੂੰ ਮਿਲਣ ਵਾਲੀ ਖੁਰਾਕ ਦੇ ਰਾਹ ਦਾ ਬੰਦ ਹੋ ਜਾਣਾ। ਮਾਂ ਦੇ ਗਰਭ ਵਿੱਚ ਬੱਚੇ ਨੂੰ ਨਾਭੀ ਰਾਹੀਂ ਖੁਰਾਕ ਮਿਲਦੀ ਹੈ ਤੇ ਪੈਦਾ ਹੁੰਦੇ ਹੀ ਨਾੜੂ ਕੱਟਣ ਨਾਲ ਉਹ ਰਾਹ ਬੰਦ ਹੋ ਜਾਂਦਾ ਹੈ। ਉਸਦੀ ਇਹ ਚਿੰਤਾ ਉਦੋਂ ਦੂਰ ਹੁੰਦੀ ਹੈ ਜਦੋਂ ਉਸਨੂੰ ਮੂੰਹ ਰਾਹੀਂ ਪਹਿਲੀ ਵਾਰ ਗੁੜਤੀ ਦੇ ਰੂਪ ਵਿੱਚ ਕੁਝ ਖੁਆਇਆ ਜਾਂਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਮਨੁੱਖ ਦਾ ਸਭ ਤੋਂ ਪਹਿਲਾ ਮਨੋਭਾਵ ਹੈ ਚਿੰਤਾ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤਿਵੇਂ ਤਿਵੇਂ ਉਸਨੂੰ ਪਤਾ ਲੱਗਦਾ ਹੈ ਕਿ ਕੁਦਰਤ ਦਾ ਨਿਯਮ ਹੈ ਕਿ ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਹੈ। ਤਾਕਤਵਰ ਹਮੇਸ਼ਾ ਕਮਜ਼ੋਰ ਨੂੰ ਦਬਾ ਲੈਂਦਾ ਹੈ। ਇਸ ਲਈ ਕੁਦਰਤ ਵਿੱਚ ਸਭ ਤੋਂ ਪ੍ਰਬਲ ਮਨੋਭਾਵ ਹੈ ਵੱਡੀ ਮੱਛੀ ਦੁਆਰਾ ਖਾਧੇ ਜਾਣ ਦਾ ਡਰ ਅਤੇ ਚਿੰਤਾ। ਇਹ ਵੱਡੀਆਂ ਮੱਛੀਆਂ ਤੁਹਾਡੇ ਆਸ ਪਾਸ ਹਮੇਸ਼ਾ ਮੰਡਰਾਉਂਦੀਆਂ ਰਹਿੰਦੀਆਂ ਹਨ। ਤੁਹਾਡੇ ਰਿਸ਼ਤੇਦਾਰ, ਤੁਹਾਡੇ ਦੋਸਤ ਮਿੱਤਰ, ਤੁਹਾਡਾ ਬੌਸ ਜਾਂ ਫਿਰ ਤੁਹਾਡੇ ਕਾਰੋਬਾਰੀ ਪ੍ਰਤੀਯੋਗੀਆਂ ਦੇ ਰੂਪ ਵਿੱਚ ਚਿੰਤਾ ਦਾ ਸੁਭਾਅ ਹੈ ਕਿ ਇਹ ਤੁਹਾਡੇ ਉੱਤੇ ਉਦੋਂ ਭਾਰੂ ਹੁੰਦੀ ਹੈ ਜਦੋਂ ਤੁਸੀਂ ਵਿਹਲੇ ਬੈਠਦੇ ਹੋ। ਵਿਹਲੇ ਬੈਠਿਆਂ ਤੁਹਾਡੀ ਕਲਪਨਾ ਤੁਹਾਡੀ ਹਰ ਇੱਕ ਗਲਤੀ ਨੂੰ ਰਾਈ ਦਾ ਪਹਾੜ ਬਣਾ ਸਕਦੀ ਹੈ। ਤੁਹਾਡੀਆਂ ਛੋਟੀਆਂ ਛੋਟੀਆਂ ਭੁੱਲਾਂ ਵੀ ਤੁਹਾਨੂੰ ਬਹੁਤ ਵੱਡੀਆਂ ਲੱਗਣ ਲੱਗਦੀਆਂ ਹਨ। ਮਨੋਵਿਗਿਆਨ ਦਾ ਇੱਕ ਮਹੱਤਵਪੂਰਨ ਨਿਯਮ ਇਹ ਹੈ ਕਿ ਮਨੁੱਖੀ ਦਿਮਾਗ ਕਿੰਨਾ ਹੀ ਤੇਜ਼ ਕਿਉਂ ਨਾ ਹੋਵੇ, ਤੁਸੀਂ ਫਿਰ ਵੀ ਇੱਕੋ ਵੇਲੇ ਇੱਕ ਤੋਂ ਜ਼ਿਆਦਾ ਵਿਸ਼ਿਆਂ 'ਤੇ ਸੋਚ ਨਹੀਂ ਸਕਦੇ। ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਇੱਕ ਪ੍ਰਯੋਗ ਕਰਕੇ ਦੇਖੋ। ਆਪਣੀ ਮਰਜ਼ੀ ਦੇ ਦੋ ਐਸੇ ਵਿਸ਼ੇ ਚੁਣ ਲਓ ਜਿਨ੍ਹਾਂ ਉੱਤੇ ਤੁਹਾਨੂੰ ਵਿਚਾਰ ਕਰਨਾ ਪਵੇ। ਜਿਵੇਂ 100 ਤੋਂ ਸ਼ੁਰੂ ਕਰਕੇ ਪੁੱਠੀ ਗਿਣਤੀ ਗਿਣੋ ਅਤੇ ਨਾਲ ਨਾਲ ਇਹ ਵੀ ਸੋਚੋ ਕਿ ਕੱਲ੍ਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਰਨਾ ਹੈ। ਪ੍ਰਯੋਗ ਕਰਨ ਲਈ ਇਸ ਆਡੀਓ ਜਾਂ ਵੀਡੀਓ ਨੂੰ ਥੋੜ੍ਹੇ ਚਿਰ ਲਈ ਰੋਕ ਲਵੋ। ਮੈਂ ਫਿਰ ਦੁਹਰਾਉਂਦਾ ਹਾਂ, ਪ੍ਰਯੋਗ ਕਰਨ ਲਈ ਇਸ ਆਡੀਓ ਵੀਡੀਓ ਨੂੰ ਰੋਕ ਲਓ ਅਤੇ ਇੱਕ ਵਾਰ ਪ੍ਰਯੋਗ ਕਰਕੇ ਵੇਖ ਲਓ। ਜੇ ਤੁਸੀਂ ਪ੍ਰਯੋਗ ਕਰਕੇ ਵੇਖ ਲਿਆ ਹੈ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇੱਕੋ ਵੇਲੇ ਦੋ ਵਿਸ਼ਿਆਂ 'ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਇਹੋ ਗੱਲ ਸਾਡੀਆਂ ਭਾਵਨਾਵਾਂ 'ਤੇ ਵੀ ਲਾਗੂ ਹੁੰਦੀ ਹੈ। ਤੁਸੀਂ ਆਪਣੇ ਮਨੋਭਾਵਾਂ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹੋ। ਇੱਕ ਭਾਗ ਵਿੱਚ ਦੁੱਖ, ਚਿੰਤਾ, ਡਰ ਅਤੇ ਉਦਾਸੀ ਅਤੇ ਦੂਜੇ ਵਿੱਚ ਸੁੱਖ, ਆਨੰਦ, ਸ਼ਾਂਤੀ ਅਤੇ ਖੁਸ਼ੀ। ਤੁਹਾਡੇ ਦਿਮਾਗ ਵਿੱਚ ਇੱਕ ਸਮੇਂ ਕੇਵਲ ਇੱਕ ਹੀ ਤਰ੍ਹਾਂ ਦੇ ਮਨੋਭਾਵ ਆ ਸਕਦੇ ਹਨ। ਤੁਸੀਂ ਇੱਕੋ ਸਮੇਂ ਉਦਾਸ ਅਤੇ ਖੁਸ਼ ਨਹੀਂ ਹੋ ਸਕਦੇ ਕਿਉਂਕਿ ਡਰ ਅਤੇ ਚਿੰਤਾ ਕੁਦਰਤੀ ਮਨੋਭਾਵ ਹਨ। ਇਸ ਲਈ ਜਦੋਂ ਤੁਹਾਡੇ ਮਨ ਅੰਦਰ ਕੋਈ ਵੀ ਭਾਵ ਨਹੀਂ ਹੁੰਦਾ ਤਾਂ ਡਰ ਅਤੇ ਚਿੰਤਾ ਦਾ ਮਨੋਭਾਵ ਆਪਣੇ ਆਪ ਹੀ ਆ ਜਾਂਦਾ ਹੈ। ਵਿਅਰਥ ਦੀ ਚਿੰਤਾ ਤੋਂ ਬਚਣ ਦਾ ਕੁਦਰਤੀ ਅਤੇ ਸਭ ਤੋਂ ਕਾਮਯਾਬ ਇਲਾਜ ਇਹੋ ਹੈ ਕਿ ਆਪਣੇ ਆਪ ਨੂੰ ਅਜਿਹੇ ਕੰਮਾਂ ਵਿੱਚ ਲਾ ਕੇ ਰੱਖੋ ਜਿਸ ਨਾਲ ਤੁਹਾਡੇ ਮਨ ਵਿੱਚ ਖੁਸ਼ੀ ਅਤੇ ਆਨੰਦ ਦੇ ਮਨੋਭਾਵ ਪੈਦਾ ਹੋਣ, ਜਾਂ ਫਿਰ ਕਿਸੇ ਐਸੇ ਕੰਮ ਵਿੱਚ ਲਾ ਕੇ ਰੱਖੋ ਜਿਸ ਵਿੱਚ ਤੁਹਾਨੂੰ ਸੋਚ ਵਿਚਾਰ ਕਰਨੀ ਪਵੇ। ਰੋਜ਼ਾਨਾ ਦੇ ਕੰਮਕਾਰ ਜਿਨ੍ਹਾਂ ਨੂੰ ਕਰਨ ਲੱਗਿਆਂ ਤੁਹਾਨੂੰ ਸੋਚ ਵਿਚਾਰ ਨਹੀਂ ਕਰਨੀ ਪੈਂਦੀ ਉਹ ਤੁਹਾਨੂੰ ਚਿੰਤਾ ਤੋਂ ਨਹੀਂ ਬਚਾ ਸਕਦੇ। ਚਿੰਤਾਗ੍ਰਸਤ ਵਿਅਕਤੀ ਕੁਝ ਵੀ ਉਸਾਰੂ ਨਹੀਂ ਸੋਚ ਸਕਦਾ, ਉਹ ਸਿਰਫ ਨਿਰਾਸ਼ ਹੋ ਕੇ ਟੁੱਟ ਸਕਦਾ ਹੈ। ਨਿਰਾਸ਼ ਹੋ ਕੇ ਟੁੱਟਣ ਨਾਲੋਂ ਕਿਤੇ ਚੰਗਾ ਹੈ ਕਿ ਕਿਸੇ ਕੰਮ ਵਿੱਚ ਇੰਨੇ ਰੁੱਝ ਜਾਓ ਕਿ ਚਿੰਤਾ ਕਰਨ ਦਾ ਵਿਹਲ ਹੀ ਨਾ ਹੋਵੇ।
0: ਦੇਖੋ ਜੀ, ਚਿੰਤਾ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਕਿਸੇ ਉਸਾਰੂ ਕੰਮ 'ਚ ਬਿਜ਼ੀ ਕਰਕੇ ਦੇਖੋ। ਬਹੁਤ ਵਧੀਆ ਗੱਲਾਂ ਬਾਤਾਂ ਨੂੰ ਪਰੋਗਿਆ, ਪਰ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਵਿਹਲਾਪਨ। ਜਦੋਂ ਇਕੱਲੇ ਰਹਿ ਜਾਂਦੇ ਹਾਂ, ਇਕੱਲੇ ਹੁੰਦੇ ਹਾਂ, ਅਤੇ ਉਦੋਂ ਸੋਚਾਂ ਜਿਹੜੀਆਂ ਗਿਰਾਵਟਾਂ ਵੱਲ ਨੂੰ ਜ਼ਿਆਦਾ ਜਾਂਦੀਆਂ। ਦੋ ਚੀਜ਼ਾਂ ਇਕੱਠੀਆਂ ਕਦੇ ਨਹੀਂ ਹੋ ਸਕਦੀਆਂ, ਲੇਕਿਨ ਸੋਚਾਂ ਉੱਧਰ ਨੂੰ ਜਾਂਦੀਆਂ, ਫਿਰ ਛੋਟੀਆਂ ਗੱਲਾਂ ਵੀ ਵੱਡੀਆਂ ਬਣ ਕੇ ਘਰ ਘਰ ਜਾਂਦੀਆਂ। ਅਤੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਿਜ਼ੀ ਰੱਖੋ, ਉਸਾਰੂ ਕੰਮਾਂ 'ਚ ਬਿਜ਼ੀ ਰੱਖੋ, ਚਿੰਤਾ ਆਪ ਹੀ ਘੱਟ ਜਾਣਗੀਆਂ।

ਇਹ ਸੀ ਮੋਤੀਏ ਦੇ ਫੁੱਲ ਦੀਆਂ ਗੱਲਾਂ ਬਾਤਾਂ। ਮੋਤੀਏ ਦਾ ਫੁੱਲ ਦੇਖਣ ਨੂੰ ਵੀ ਖੂਬਸੂਰਤ ਅਤੇ ਖੁਸ਼ਬੂ 'ਚ ਵੀ ਬਹੁਤ ਖੂਬਸੂਰਤ, ਉਹਨੂੰ ਮਾਰ ਕੇ ਜਗਾਉਣ ਦੀ ਗੱਲ ਕਰ ਗਿਆ। ਔਰ ਇਹਨਾਂ ਟੱਪਿਆਂ ਦੇ ਵਿੱਚ ਫਿਰ ਉਹੀ ਗੱਲ, ਰਿਸ਼ਤੇ ਕੀ ਚੰਗਾ ਲੱਗਦਾ, ਕਿਉਂ ਚੰਗਾ ਲੱਗਦਾ। ਜਦੋਂ ਕੁਝ ਚੰਗਾ ਲੱਗਦਾ ਤਾਂ ਫਿਰ ਉਹ ਬਸ ਅੱਗੇ ਤੋਂ ਅੱਗੇ ਚੰਗਾ ਹੀ ਲੱਗਦਾ। ਕਈ ਗਾਣਿਆਂ ਦੀ ਧੁਨ ਗਾਣੇ ਵੀ ਬਹੁਤ ਚੰਗੇ ਲੱਗਦੇ ਆ, ਕੁਛ ਗਾਣੇ ਬਹੁਤ ਸਾਰੇ ਕਲਾਕਾਰ ਵੀ ਗਾ ਜਾਂਦੇ ਆ, ਪਰ ਹਰੇਕ ਕਲਾਕਾਰ ਉਸਨੂੰ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਗਾਉਣ ਦੀ ਕੋਸ਼ਿਸ਼ ਕਰਦਾ। ਅਤੇ ਗਾਣੇ ਦੀ ਧੁਨ ਸੁਣਦੇ ਹਾਂ, ਧੁਨ ਜਿਹੜੀ ਆ ਕਿ ਇੱਕ ਬੰਸਰੀ ਦੇ ਵਿੱਚ ਦੇਖੋ ਫੂਕ ਮਾਰ ਕੇ ਉਸ ਗਾਣੇ ਦੀ ਤਰ੍ਹਾਂ ਜਿੱਦਾਂ ਤੁਹਾਡੇ ਅੰਦਰੋਂ ਫੂਕ ਨਿਕਲਦੀ ਹੈ ਅਤੇ ਲੱਗਦਾ ਕਿ ਗਾਣਾ ਹੀ ਗਾ ਰਿਹਾ ਹੈ। ਬਹੁਤ ਬਿਹਤਰ ਤਰੀਕੇ ਨਾਲ ਬੰਸਰੀ 'ਤੇ ਇਸ ਗਾਣੇ ਦੀ ਧੁਨ ਕੱਢੀ। ਪਹਿਲਾਂ ਧੁਨ ਸੁਣਦੇ ਹਾਂ, ਸ਼ਾਇਦ ਗਾਣਾ ਸਮਝ ਲੱਗ ਜਾਏ।

ਗੀਤ ਦੀ ਧੁਨ ਸਮਝ ਲੱਗ ਗਈ ਹੋਊਗੀ, ਜ਼ਾਰਾ ਸਿੱਲੀ ਸਿੱਲੀ। ਇਹ ਗਾਣਾ ਕਈ ਕਲਾਕਾਰਾਂ ਨੇ ਹੁਣ ਗਾਤਾ, ਲੇਕਿਨ ਸਭ ਤੋਂ ਪਹਿਲਾਂ ਇਹ ਗਾਣਾ ਗਾਇਆ ਸੀ ਲਤਾ ਮੰਗੇਸ਼ਕਰ ਨੇ। ਲਤਾ ਮੰਗੇਸ਼ਕਰ ਨੇ ਇਹ ਗਾਣਾ ਗਾਇਆ ਸੀ ਗੁਲਜ਼ਾਰ ਦੀ ਡਾਇਰੈਕਟ ਕੀਤੀ ਹੋਈ ਫਿਲਮ ਅਤੇ ਪ੍ਰੋਡਿਊਸ ਕੀਤੀ ਹੋਈ ਲਤਾ ਮੰਗੇਸ਼ਕਰ ਨੇ ਜਿਹਨੂੰ ਪ੍ਰੋਡਿਊਸ ਕੀਤਾ ਸੀ। ਫਿਲਮ ਦਾ ਨਾਂ ਸੀ ਲੇਕਿਨ। ਲੇਕਿਨ ਦਾ ਮਤਲਬ ਕਿ ਕੁਛ ਵੀ ਕਹਿ ਲਓ ਕੀ ਵਟ। 1991 'ਚ ਫਿਲਮ ਰਿਲੀਜ਼ ਹੋਈ ਸੀ ਅਤੇ 1895 ਦੀ ਇੱਕ ਸ਼ੋਰਟ ਸਟੋਰੀ ਰਵਿੰਦਰ ਨਾਥ ਟੈਗੋਰ ਦੀ ਲਿਖੀ ਹੋਈ ਇੱਕ ਸ਼ੋਰਟ ਸਟੋਰੀ ਉਹਦੇ ਉੱਤੇ ਫਿਲਮ ਬਣਾਈ ਸੀ ਅਤੇ ਕੰਮ ਕੀਤਾ ਸੀ ਇਹਦੇ ਵਿੱਚ ਵਿਨੋਦ ਖੰਨਾ, ਡਿੰਪਲ ਕਪਾੜੀਆ, ਅਮਜਦ ਖਾਨ, ਅਲੋਕ ਨਾਥ ਅਤੇ ਬੀਨਾ ਬੈਨਰਜੀ, ਅਤੇ ਇਹ 'ਚ ਸਪੈਸ਼ਲ ਅਪੀਅਰੈਂਸ ਸੀਗੀ ਹੇਮਾ ਮਾਲਨੀ ਦੀ। ਫਿਲਮ ਰਿਲੀਜ਼ ਕਰਨ ਨੂੰ 4 ਸਾਲ ਲੱਗੇ ਸੀ। ਫਿਲਮ ਜਦੋਂ ਰਿਲੀਜ਼ ਹੋਈ ਸੀ 1987 28 ਸਤੰਬਰ 1987 ਨੂੰ ਸੁਨੀਲ ਗਵਾਸਕਰ ਜਿਹੜਾ ਕ੍ਰਿਕਟਰ ਉਹਨੇ ਰਿਲੀਜ਼ ਕੀਤੀ ਸੀਗੀ ਅਤੇ 1991 'ਚ ਜ਼ਾਰਾ ਸਿੱਲੀ ਸਿੱਲੀ ਜਿਹੜੀ ਗੀਤ ਸੀਗਾ ਇਹਦਾ ਨੈਸ਼ਨਲ ਫਿਲਮ ਅਵਾਰਡ ਬੈਸਟ ਫੀਮੇਲ ਪਲੇਬੈਕ ਸਿੰਗਰ ਨੂੰ ਮਿਲਿਆ ਸੀ ਲਤਾ ਮੰਗੇਸ਼ਕਰ ਨੂੰ। ਲਿਰਿਕ ਜਿਹੜੇ ਗੁਲਜ਼ਾਰ ਨੇ ਲਿਖੇ ਸੀ 1991 'ਚ ਉਹਨਾਂ ਨੂੰ ਵੀ ਇਸ ਫਿਲਮ 'ਚ ਅਵਾਰਡ ਮਿਲਿਆ ਸੀ। ਮਿਊਜ਼ਿਕ ਡਾਇਰੈਕਟਰ ਲਤਾ ਦਾ ਬ੍ਰਦਰ ਜਿਹੜਾ ਹਰੀਨਾਥ ਮੰਗੇਸ਼ਕਰ ਉਹਨੇ 1991 'ਚ ਮਿਊਜ਼ਿਕ ਡਾਇਰੈਕਟਰ ਦਾ ਵੀ ਅਵਾਰਡ ਵਿਨ ਕੀਤਾ ਸੀ। ਸੋ ਲਤਾ ਮੰਗੇਸ਼ਕਰ ਅਤੇ ਇਹਨਾਂ ਦੇ ਭਰਾ ਦੁਆਰਾ ਇਹ ਫਿਲਮ ਪ੍ਰੋਡਿਊਸ ਕੀਤੀ ਸੀ। ਸਿਨੇਮਾਗ੍ਰਾਫੀ ਇਹਦੀ ਸਾਡਾ ਮਨਮੋਹਨ ਸਿੰਘ, ਮਨਮੋਹਨ ਸਿੰਘ ਜੀ ਨੇ ਸਿਨੇਮਾਗ੍ਰਾਫੀ ਕੀਤੀ ਸੀ। ਔਰ ਫਿਲਮ ਦੇ ਕਲਾਕਾਰ ਫਿਰ ਦੱਸਦੀ ਹੈ ਵਿਨੋਦ ਖੰਨਾ, ਡਿੰਪਲ ਕਪਾੜੀਆ, ਅਮਜਦ ਖਾਨ, ਅਲੋਕ ਨਾਥ, ਹੇਮਾ ਮਾਲਨੀ। ਔਰ ਗੀਤ ਇਹਦੇ ਬਹੁਤ ਹੀ ਪਿਆਰੇ ਗੀਤ, ਜ਼ਿਆਦਾ ਗੀਤ ਲਤਾ ਮੰਗੇਸ਼ਕਰ ਨੇ ਗਾਏ ਸੀ। ਸੁਰੇਸ਼ ਵਾਡਕਰ ਨੇ ਵੀ ਗੀਤ ਗਾਇਆ, ਆਸ਼ਾ ਭੌਂਸਲੇ ਨੇ ਅਤੇ ਇਹਨਾਂ ਦੇ ਭਰਾ ਹਿਰਦਿਆਨਾਥ ਮੰਗੇਸ਼ਕਰ ਉਹਨੇ ਵੀ ਗੀਤ ਗਾਇਆ ਸੀ ਜਾ ਜਾ ਰੇ। ਅਤੇ ਚਲੋ ਇਹ ਗੀਤ ਨੂੰ ਸੁਣਦੇ ਹਾਂ, ਜ਼ਾਰਾ ਸਿੱਲੀ ਸਿੱਲੀ, ਗੁਲਜ਼ਾਰ ਦਾ ਲਿਖਿਆ ਹੋਇਆ ਗੀਤ ਜਿਹਨੂੰ ਬਾਅਦ 'ਚ ਹੰਸਰਾਜ ਹੰਸ ਅਤੇ ਕਈ ਕਲਾਕਾਰਾਂ ਨੇ ਗਾਉਣ ਦੀ ਕੋਸ਼ਿਸ਼ ਕੀਤੀ, ਪਰ ਜੋ ਲਤਾ ਗਾ ਗਈ ਉਹਦਾ ਵੀ ਕੋਈ ਜਵਾਬ ਨਹੀਂ। ਉਹ ਗੀਤ

0: Swah 99.9.
1: ਇਹ ਸੀ ਸਾਡਾ ਸਦਾਬਹਾਰ ਗਾਇਕ ਲੇਖਕ ਇਨਸਾਨ ਹਾਕਮ ਸੂਫੀ। ਨਜ਼ਰਾਂ ਦੀਆਂ ਗੱਲਾਂ ਬੜੇ ਵਧੀਆ ਤਰੀਕੇ ਨਾਲ ਪਰੋ ਗਿਆ। ਨਜ਼ਰਾਂ ਕੀ ਕਰ ਸਕਦੀਆਂ, ਕੀ ਕਰਦੀਆਂ ਅਤੇ ਕੀ ਕੀਤਾ ਇਹਨਾਂ ਨੇ। ਹਾਕਮ ਸੂਫੀ ਜਿਹਨਾਂ ਗੱਲਬਾਤ ਜਦੋਂ ਕੀਤੀ ਸੀ ਤਾਂ ਬਹੁਤ ਵਧੀਆ ਲੱਗਾ ਸੀ, ਪਰ ਕੁਛ ਸਮੇਂ ਪਹਿਲਾਂ ਸਾਡੇ ਤੋਂ ਦੂਰ ਚੱਲ ਗਏ ਨੇ, ਸਦੀਮੀ ਵਿਛੋੜਾ ਦੇ ਗਏ ਸੀ। ਪਰ ਫਿਰ ਵੀ ਅਸੀਂ ਉਹਨਾਂ ਦੇ ਗਾਣਿਆਂ ਦੇ ਜ਼ਰੀਏ ਉਹਨਾਂ ਨੂੰ ਯਾਦ ਕਰਦੇ ਰਹਾਂਗੇ। ਗੱਲ ਕਰਦੇ ਹਾਂ ਕਿ ਔਰਤ ਦਾ ਘਰ ਕਿਹੜਾ, ਛੋਟੀ ਜਿਹੀ ਰਚਨਾ ਦੇ ਵਿੱਚ ਸੁਣਦੇ ਹਾਂ। ਔਰਤ ਦਾ ਘਰ ਕਿਹੜਾ ਆ, ਕਿਹੜੇ ਘਰ ਨੂੰ ਆਪਣਾ ਘਰ ਕਹਿੰਦੀ ਆ, ਇਸ ਰਚਨਾ 'ਚ ਸੁਣਦੇ ਹਾਂ।
2: ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ। ਸ਼ਾਮ ਦੇ ਤਕਰੀਬਨ 4:30 ਮਾਂ ਦਾ ਸੰਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁਝ ਸਿਆਣੀਆਂ ਬੁੜੀਆਂ ਕਹਿਣ ਲੱਗੀਆਂ, ਵਿਆਹੀਆਂ ਕੁੜੀਆਂ ਬਈ ਆਪਣੇ ਘਰ ਜਾਓ, ਸੰਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ, ਚੰਗਾ ਨਹੀਂ ਹੁੰਦਾ। ਉਹ ਉਵੇਂ ਹੀ ਉੱਠ ਕੇ ਆਪਣੇ ਪਤੀ ਨਾਲ ਤੁਰ ਪਈ। ਮਨ ਤਾਂ ਭਰਿਆ ਹੀ ਹੋਇਆ ਸੀ, ਆਖਿਰ ਜਾਣ ਵਾਲੀ ਮਾਂ ਸੀ ਉਹਦੀ, ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ। ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ, ਪਤੀ ਨੂੰ ਦਿੱਤੀ, ਆਪਣੇ ਕਿੱਥੋਂ ਲੰਘਣੀ ਸੀ ਬੁਰਕੀ ਉਹਦੇ ਅੰਦਰ, ਉਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ। ਮਾਂ ਬਾਰੇ ਸੋਚਦੀ ਦੀਆਂ ਭੁੱਬਾਂ ਨਿਕਲ ਗਈਆਂ। ਅਚਾਨਕ ਪਤੀ ਦੀ ਗੱਲ ਨੇ ਸੁਣ ਕਰਤਾ, ਅਖੇ ਹੁਣ ਮੇਰੇ ਘਰ ਨਾ ਵਾਧੂ ਦਾ ਮਾਤਮ ਪਾ, ਇਹ ਰੋਣਾ ਧੋਣਾ ਆਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ। ਹੁਣ ਕਦੇ ਉਹਦੇ ਕੰਨਾਂ ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ਵਿਆਹੀਆਂ ਕੁੜੀਆਂ ਆਪਣੇ ਘਰ ਜਾਓ, ਤੇ ਕਦੇ ਪਤੀ ਦੇ ਬੋਲ ਕਿ ਆਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ ਧੋਣਾ ਕਰਨਾ ਸੀ। ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਸਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ, ਜਿਹਨੂੰ ਹੁਣ ਤੱਕ ਉਹ ਆਪਣਾ ਘਰ ਹੀ ਸਮਝ ਰਹੀ ਸੀ। ਪਰ ਉਹਦਾ ਆਪਣਾ ਘਰ ਕਿਹੜਾ, ਜਿੱਥੇ ਹੋਰ ਕੁਝ ਨਹੀਂ, ਕਮ ਸੇ ਕਮ ਉਹ ਆਪਣੀ ਮਰੀ ਹੋਈ ਮਾਂ ਨੂੰ ਤਾਂ 2 ਘੜੀਆਂ ਰੋ ਸਕੇ।
1: ਇਹ ਸੀ ਰਚਨਾ ਆਪਣਾ ਘਰ ਕਿਹੜਾ, ਜਿੱਥੇ ਉਹ 2 ਘੜੀਆਂ ਰੋ ਸਕੇ। ਇਹੀ ਤਲਾਸ਼ ਜਦੋਂ ਉਹ ਦਿਨ ਆ ਜਾਂਦੇ ਆ, ਇਹ ਤਲਾਸ਼ ਕਰਦੇ ਕਰਦੇ ਹੀ ਸੋਚਾਂ ਦੇ ਵਿੱਚ ਬਸ ਸੋਚਾਂ ਹੀ ਰਹਿ ਜਾਂਦੀਆਂ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ, ਸਵਾਰਥ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਗੀਤ ਸੁਣਦੇ ਹਾਂ, ਪਹਿਲੇ ਨਰਾਤੇ 'ਚ ਵਿਆਹ ਦੀ ਗੱਲ, ਇਸ ਗੀਤ 'ਚ ਕਿੱਦਾਂ ਕਲਾਕਾਰ ਕਰ ਗਿਆ।

0: Suave
1: 99.9. ਇਹ ਸੀ ਜਗਮੋਹਨ ਕੌਰ ਅਤੇ ਕੇਦੀਪ, ਕੁਛ ਮਜ਼ਬੂਰੀਆਂ ਦੀਆਂ ਗੱਲਾਂ ਬਾਤਾਂ ਕਰ ਗਏ। ਇਹ ਉਹ ਟਾਈਮ ਜਦੋਂ ਮਜ਼ਬੂਰੀਆਂ ਆ ਜਾਂਦੀਆਂ ਅਤੇ ਉਸ ਟਾਈਮ 'ਚੋਂ ਲੰਘਣਾ ਸੌਖਾ ਵੀ, ਕਿਸੇ ਵਾਸਤੇ ਔਖਾ ਵੀ। ਕਮੇਡੀ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ, ਸਾਡੇ ਕਮੇਡੀ ਕਿੰਗ ਜਸਵਿੰਦਰ ਭੱਲੋ ਭੱਲਾ, ਅਤਰੋ, ਜਤਿੰਦਰ ਕੌਰ, ਹਰਭਜਨ ਜੱਬਲ, ਇਹਨਾਂ ਦੁਆਰਾ ਤਿਆਰ ਕੀਤੀ ਹੋਈ ਇੱਕ ਸਕਿੱਟ ਸੁਣਦੇ ਹਾਂ, ਜਿੱਥੇ ਹਰਭਜਨ ਜੱਬਲ ਹੋਵੇ, ਜਤਿੰਦਰ ਕੌਰ ਹੋਵੇ ਅਤੇ ਇਹ ਦੋ ਨਾਲ ਕਲਾਕਾਰ ਸਾਡੇ ਜੁੜ ਜਾਣ, ਭੱਲਾ ਜੀ ਅਤੇ ਅਤਰੋ, ਤਾਂ ਕਮੇਡੀ ਤਾਂ ਵਾਕਿਆ ਹੀ ਵਧੀਆ ਹੋਏਗੀ। ਦੇਖਦੇ ਹਾਂ ਆਪਾਂ ਇਹ 'ਚੋਂ ਕੀ ਲੱਭਦੇ ਹਾਂ ਇਸ ਕਮੇਡੀ ਦੇ ਵਿੱਚੋਂ।